ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮੈਂ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਤਾਂ ਸ਼ਰੋਤਾਵਾਂ ਤੋਂ ਸਾਰੇ ਸੁਣਿਆ ਹੈ ਪਿਆਰਾ ਦੇ ਆ ਗੀਤ ਪਿਆਰੀ ਦੀ ਫਰਮਾਇਸ਼। ਇਸ ਗੀਤ ਦੀ ਫਰਮਾਇਸ਼ ਆਹ ਜੋ ਆਈ ਹੋਵੇ ਬਾਗਣੀ ਅਤੇ ਕਨੇ ਤਿੰਨਾਂ ਦਾ ਨਾਂ ਵੇ ਰਾਕੇਸ਼ ਜੀ। ਰਾਕੇਸ਼ ਜੀ ਤੱਕ ਆਹ ਇਹ ਗੀਤ ਪਹੁੰਚਾਇਆ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ। ਤਾਂ ਸ਼ਰੋਤਾਵਾਂ ਕੁਤੇ ਨਾ ਕੁਤੇ ਜਿਹੜਾ ਗਾਉਣ ਦੀ ਰੌਣਕ ਹੈ ਸੇ ਥੋੜ੍ਹੀ ਦੇਰ ਫੀਕੀ ਨਜ਼ਰ ਉਹਦੀ। ਹੁਣ ਫੀਕੀ ਨਜ਼ਰ ਕਿੰਨਾ ਉਹਦੀ ਕਿ ਹਰ ਕੋਈ ਆਪਣਾ ਜਿਹੜਾ ਸਮੇਂ ਹੈ ਸੇ ਸਮੇਂ ਦੇ ਅਨੁਸਾਰ ਵੈਸੇ ਚੱਲਣਾ ਆਹ ਵਾਸਤੇ ਬੜਾ ਜ਼ਿਆਦਾ ਜ਼ਰੂਰੀ ਹੈ। ਪਰ ਅੱਜ ਕਨੇ ਦੌਰ ਦੀ ਆਹ ਗੱਲ ਕਰੀਏ ਤਾਂ ਹਰ ਕੋਈ ਇਹੀ ਬੋਲਦਾ ਹੈ ਕਿ ਸਮੇਂ ਦੀ ਜਿਹੜਾ ਸੇ ਕਮੀ ਹੈ। ਪਰ ਆਹ ਸਮੇਂ ਦੀ ਕਦਰ ਕਿਸ ਪ੍ਰਕਾਰ ਕਰਦੇ ਹਨ ਸੇ ਆਹ ਪਰ ਨਿਰਭਰ ਕਰਦਾ ਹੈ। ਕਨੇ ਜਿਹੜਾ ਆਹ ਦੇ ਮਾਤਾ ਪਿਤਾ ਨੇ ਤਿੰਨਾਂ ਦਾ ਮਾਨ ਸਨਮਾਨ ਕਿਸ ਪ੍ਰਕਾਰ ਕਰਦੇ ਨੇ ਸੇ ਆਹ ਪਰ ਨਿਰਭਰ ਕਰਦਾ ਹੈ। ਘਰੇ ਦੇ ਜਿਹੜਾ ਆਂਗਨ ਹਨ ਸਭੀ ਥੋੜ੍ਹੇ ਦੇਰ ਸੁਨਮ ਸੁਣਨੇ ਲੱਗਾ ਦੇ ਹੁਣ, ਕਿਉਂਕਿ ਹਰ ਕੋਈ ਮੋਬਾਈਲ ਫੋਨ 'ਚ ਇਤਨਾ ਜ਼ਿਆਦਾ ਬਿਜ਼ੀ ਹੈ ਕਿ ਕੁਛ ਆਪਣੇ ਵਾਸਤੇ ਸਮੇਂ ਹੀ ਨਹੀਂ ਹੈ। ਸਮੇਂ ਹੈ ਵੀ ਤਾਂ ਹਾਂ ਆਪਣਾ ਜਿਹੜਾ ਸਮੇਂ ਹੈ ਸੇ ਮੋਬਾਈਲ ਫੋਨ 'ਚੋਂ ਦੇ। ਬੱਚੇ ਵੀ ਅਗਰ ਸਕੂਲ ਜਾਂਦੇ ਨੇ ਤਾਂ ਸਕੂਲ ਦੇ ਜਾਈਕਰੀ ਘਰ ਪਹੁੰਚਾ ਦੇ ਤਾਂ ਤਿੰਨਾਂ ਦੇ ਹੱਥਾਂ 'ਚ ਵੀ ਮੋਬਾਈਲ ਜਿਹੜੇ ਸਿਆਹਾਂ ਜੋ ਦਿਖਣੇ ਜੋ ਮਿਲਣਾ ਤਾਂ ਸੇ ਜਿਹੜਾ ਰੌਣਕ ਵਾਲਾ ਮਾਹੌਲ ਹੈ ਸੇ ਕੁਥੀ ਨਾ ਕੁਥੀ ਗਾਇਬ ਜਿਹੜਾ ਸੇ ਜ਼ਰੂਰ ਹੋਈ ਹੈ। ਤਾਂ ਉਸ ਰੌਣਕ ਵਾਲੇ ਮਾਹੌਲ ਜੋ ਫਿਰ ਤੇ ਵਾਪਿਸ ਲੈ ਕਰੀ ਹੋਵਾ ਕਨੇ ਪਿਆਰ ਭਾਵਨਾ ਜਿਹੜਾ ਸੇ ਇੱਕ ਦੂਜੇ ਅੰਦਰ ਜ਼ਰੂਰ ਰੱਖਾ। ਪਿਆਰ ਭਾਵਨਾ ਰੱਖਣਾ ਜ਼ਰੂਰੀ ਹੈ। ਕਨੇ ਜਿਹੜਾ ਚਿਹਰੇ ਦੀ ਸਮਾਈਲ ਹੈ ਸੇ ਫਿੱਕੀ ਬਿਲਕੁਲ ਨਹੀਂ ਪਾਉਣਾ ਚਾਹੀਦੀ। ਚਿਹਰੇ ਦੀ ਸਮਾਈਲ ਅਗਰ ਫਿੱਕੀ ਪਈ ਜਾਂਦੀ ਹੈ ਤਾਂ ਜਿਹੜਾ ਚਿਹਰੇ ਦੀ ਜਿਹੜਾ ਰੌਣਕ ਹੈ ਨਾ ਸਭੀ ਜ਼ਰੂਰ ਘਟੀ ਜਾਂਦੀ ਹੈ। ਤਾਂ ਚਿਹਰੇ ਦੀ ਰੌਣਕ ਜਿਹੜਾ ਹੈ ਸੇ ਤੁਹਾਨੂੰ ਘਟਾਉਣੀ ਹੈ। ਕਨੇ ਆਹ ਫਿਰੀ ਤੇ ਥੋੜ੍ਹਾ ਜਿਹਾ ਕਾਰਿਕ੍ਰਮ ਜੋ ਰੌਣਕ ਵਾਲਾ ਮਾਹੌਲ ਦਿੰਦੇ ਨੇ ਤੁਹਾਂ ਸਾਰੇ ਵੀ ਜ਼ਰੂਰ ਇੰਜੋਏ ਕਰਾ।